ਵਚੰਦੋ ਜਾ ਮਰੀ ਵੀ ਤੂੰ ਦਿਸਣ ਲੈ ਕਦਮ ਵਚੀ। ਦੋਸਤੋ ਇਹੋ ਹਰ ਕੋਈ ਮਾਣੂ ਚਵੰਦੋ ਆ ਤ ਜਨੀ ਲਾਇ ਮੁਆਸੀ ਸੇ ਕਾਂਧੀ ਨ ਥਿਆ, ਪਰ ਇਨੇ ਕਿਸੇ ਜੀ ਕੀ ਸ਼ਾਇਦ ਖਬਰ ਨਾ ਹੁੰਦੀ ਤੇ ਉਹ ਕਿਵੇਂ ਥਿਓ ਐ ਛੋ ਸਡਿਓ ਤ ਜਨੀ ਲਾਇ ਮੁਆਸੀ ਸੇ ਕਾਂਧੀ ਨ ਥਿਆ। ਆਸ਼ਕ ਵਿਚਾਰੋ ਜਿਹੜਾ ਬੀਮਾਰ ਥਿਓ, ਇਹੋ ਕਿਸੋ ਤਾਂਕੇ ਆ ਸਹੀ ਕਰੇ ਥੋ ਬੁਧਾਇਆ। ਆਸ਼ਕ ਵਿਚਾਰੋ ਜਿਹੜਾ ਬੀਮਾਰ ਥਿਓ, ਪੰਜੇ ਮਾਇਟਨ ਆਈ ਦੋਸਤਨ ਕੇ ਚਈ ਤ ਮੁਖੇ ਪੰਜੇ ਮਹਿਬੂਬ ਜੇ ਮੁਲਕ ਤੇ ਖਣੀ ਹਲੋ, ਆ ਉਤੇ ਮਰੰਦਸ ਜੋ ਮੁਜੋ ਮਹਿਬੂਬ ਮੁਜੋ ਕੁਲੇ ਕਾਂਧੀ ਥੀ।